0: ਕੋ ਯਾਨ ਤੂੰ ਸਾਜ ਮਨਾਂ ਛੇ ਯਾਨ ਤੂੰ ਸਾਜ ਮਨਾਂ ਛੇ
1: ਆ ਡੋਨੋ
0: ਮੇਰਾ ਸੇ
1: ਬਾ ਡੋਨੋ ਨਾ